0: ਇਹ ਆਕਾਸ਼ਵਾਣੀ ਜੰਮੂ ਹੈ। ਬਡਲੇ ਖਬਰ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕਨੇ ਮੈਂ ਕੁਣਾਲ ਸ਼੍ਰੀਵਤਸ। ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਅੱਜ ਬੀਮੇ ਜ਼ਿਲ੍ਹੇ ਚ ਪੁੱਜਾ ਕਰਦਾ ਹੈ। ਉਪ ਰਾਜਪਾਲ ਮਨੋਜ ਸਿਨਹਾ ਅੱਜ ਪੁੰਛ ਚ ਇਕ ਵੱਡੀ ਪਦ ਯਾਤਰਾ ਦੀ ਅਗਵਾਈ ਕਰਨਗੇ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਹੋਰੇ ਜ਼ਰੂਰੀ ਸੇਵਾਵਾਂ ਵਾਲੇ ਵਿਸ਼ੇਸ਼ ਟਰੱਕਾਂ ਦੀ ਝੰਡੀ ਦਸੀਏ ਰਵਾਨਾ ਕੀਤਾ, ਜਿੰਦੇ ਨੇ ਦੂਰ ਦੁਰੇਡੇ ਇਲਾਕਿਆਂ ਚ ਵੀ ਸੇਵਾਵਾਂ ਦੀ ਦਸਤਿਆਬੀ ਯਕੀਨੀ ਬਣਗ। ਮੰਤਰੀ ਸਤੀਸ਼ ਸ਼ਰਮਾ ਹੋਰੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਦੁਹਰਾਈ। ਸਭ ਨੇ ਸਿਆਸੀ ਪਾਰਟੀਆਂ ਤੇ ਵਿਧਾਇਕਾਂ ਦੀ ਕਿੱਥੇ ਰਲੀਏ ਇਹਦੇ ਲਈ ਯਤਨ ਕਰਨ ਦਾ ਆਹਵਾਨ ਕੀਤਾ। ਜਲ ਸ਼ਕਤੀ ਮੰਤਰੀ ਜਾਵੇਦ ਰਾਣਾ ਹੋਰੇ PHE ਤੇ ਹਾੜ੍ਹੇ ਦੀ ਰੋਕਥਾਮ ਸਬੰਧੀ ਮਹਿਕਮੇ ਦੀ ਸੋਏ ਗੀਤੇ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਚ ਆਉਂਦੀ 12 ਜੂਨ ਤੱਕ ਮੌਸਮ ਆਮ ਤੌਰਾਂ ਪਰ ਗਰਮ ਤੇ ਖੁਸ਼ਕ ਰਹਿਣ ਦੀ ਪੇਸ਼ਨਗੋਈ ਕੀਤੀ ਹੈ। ਹੁਣ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ।
1: ਸ਼ੁਕਰੀਆ ਕੁਨਾਲ। ਪੁੰਛ ਜ਼ਿਲ੍ਹੇ 'ਚ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਤਹਿਤ ਨਸ਼ੀਲੇ ਪਦਾਰਥਾਂ ਖਿਲਾਫ਼ ਅੱਜ ਇਕ ਵੱਡੀ ਪਦ ਯਾਤਰਾ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵੱਡੇ ਆਯੋਜਨ ਕੰਨੇ ਗਏ ਨਸ਼ੀਲੇ ਪਦਾਰਥਾਂ ਦੇ ਖਤਰੇ ਖਿਲਾਫ਼ ਲੜਾਈ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਭਨੇ 20 ਜ਼ਿਲ੍ਹਿਆਂ 'ਚ ਪੂਰੀ ਹੋਈ ਜਾਗ। ਇਸ ਅਭਿਆਨ ਦੀ ਅਗਵਾਈ ਉਪ ਰਾਜਪਾਲ ਮਨੋਜ ਸਿਨਹਾ ਹੋਰ ਕਰਨਗੇ, ਜਿਹੜੇ ਜੰਦੀ 11 ਅਪ੍ਰੈਲ ਸੋਆਂ ਨਸ਼ੀਲੇ ਪਦਾਰਥਾਂ ਖਿਲਾਫ਼ ਸ਼ੁਰੂ ਕੀਤੇ ਗਏ ਇਸ ਅਭਿਆਨ 'ਚ ਆਪਣੀ ਸਕ੍ਰਿਯ ਭਾਗੀਦਾਰੀ ਯਕੀਨੀ ਬਣਾ ਕਰਦੇ ਨੇ। ਪੁੰਛ ਦੇ ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਹੋਰੇ ਲੋਕਾਂ ਅੱਗੇ ਅਪੀਲ ਕੀਤੀ ਹੈ ਜੋ ਬੜੀ ਵੱਧ ਗਿਣਤਰੀ 'ਚ ਨਸ਼ੇ ਖਿਲਾਫ਼ ਲੜਾਈ ਵਾਲੇ ਇਸ ਅਭਿਆਨ 'ਚ ਸ਼ਾਮਲ ਹੋਣ। ਪੱਤਰਕਾਰਾਂ ਕੰਨੇ ਗੱਲ ਕਰਦੇ ਹੋਏ ਉਹਨੇ ਆਖਿਆ ਕਿ ਪਦ ਯਾਤਰਾ ਲਈ ਸਭੇ ਬੰਦੋਬਸਤ ਕਰ ਲੈਤੇ ਗਏ ਨੇ।
2: नशा मुक्त अभियान जो है वो पूरी यूटी में चल रहा है, जिसमें पुंछ में भी डिफरेंट एक्टिविटीज की गई हैं। आपके माध्यम से एक बार फिर मैं सबको अपील करता हूं कि वो भारी संख्या में शामिल हों और इस पद यात्रा में शामिल होकर नशे के विरुद्ध एकजुटता जो है वो दिखाएं, ताकि हम इस बीमारी को, इस अलामत को अपने समाज से दूर कर पाए।
1: ਉਪਰਾਜਪਾਲ ਮਨੋਜ ਸਿਨਹਾ ਨੇ ਕੱਲ ਕਿਸ਼ਤਵਾੜ ਦੇ ਸਰਕੂਟ ਚ ਪ੍ਰਾਚੀਨ ਸ੍ਰੀ ਗੌਰੀ ਸ਼ੰਕਰ ਮੰਦਰ ਚ ਮੱਥਾ ਟੇਕਿਆ ਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਅਮਨ ਸ਼ਾਂਤੀ, ਖੁਸ਼ਹਾਲੀ ਤੇ ਭਲਾਈ ਬਿਹਤਰੀ ਲਈ ਪ੍ਰਾਰਥਨਾ ਕੀਤੀ। ਆਪਣੇ ਦੌਰੇ ਦੌਰਾਨ ਉਪਰਾਜਪਾਲ ਹੋਰੇ ਜਨ ਪ੍ਰਤੀਨਿਧੀਆਂ ਤੇ ਮਕਾਮੀ ਵਸਨੀਕਾਂ ਦੀਆਂ ਮੰਗਾਂ ਗੀ ਸੁਣਿਆ। ਉਹਨੇ ਜ਼ਿਲ੍ਹਾ ਪ੍ਰਸ਼ਾਸਨ ਕੇ ਨਿਰਦੇਸ਼ ਦਿੱਤੇ ਜੀ ਉਹ ਗੌਰੀ ਸ਼ੰਕਰ ਮੰਦਰ ਕੰਨੇ ਲਗਦੇ ਤਲਾਅ ਦੇ ਜੀਰਨੋਦਾਰ ਲਈ ਉਚਿਤ ਉਪਾਅ ਕਰਨ। ਇਸ ਦੌਰੇ ਦੌਰਾਨ ਉਪਰਾਜਪਾਲ ਹੁੰਦੇ ਕੰਨੇ ਕਈ ਜਨ ਪ੍ਰਤੀਨਿਧੀ ਤੇ ਜ਼ਿਲ੍ਹੇ ਦੇ ਸੀਨੀਅਰ ਅਹਿਲਕਾਰ ਵੀ ਮੌਜੂਦ ਹੈ। ਦੂਰ ਦੁਰੇਡੇ ਇਲਾਕਿਆਂ 'ਚ ਸਾਰਵਜਨਿਕ ਸੇਵਾਵਾਂ ਤੇ ਸਪਲਾਈ ਗੀ ਨਿੱਘਰ ਬਣਾਉਣ ਵੱਖੀ ਇੱਕ ਮਹੱਤਵਪੂਰਨ ਗੈਂ ਤਹਿਤ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਹੋਰੇ ਕੱਲ੍ਹ ਜ਼ਰੂਰੀ